ทุนฟิล์มสยารสนิกาลากยาเฮมีทุนลิขกเฮเยกีตกาออร์ซิงเกอร์เฮอร์จิตซิงเยบีเอกบะฮุตสุนดร์ฟิล์มเฮอาปนีดิเคฮงเกตาจรูร์เซเดคนาคบีคาลเคเยสับพิกเชอร์เจเฮBioscope में भी इसको release किया जाता है या Holland में तो जरूर से वक्त बनाकर जाकर देखना बड़े पर्दे पर फिल्म देखना picture देखना कुछ अलग है और घर पर बैठकर देखना ये भी एक खास है

0: ਜੀ
1: ਪੰਛੀ ਰੇ ਉਹ ਪੰਛੀ ਰਫੀ ਸਾਹਿਬ ਆਸ਼ਾ ਜੀ ਆਪਕੋ ਸੁਣਾਏ ਹੈ ਔਰ ਫਿਲਮ ਹਰੇ ਕਾਂਚ ਕੀ ਚੂੜੀਆਂ ਮੇ ਸੇ ਨਿਕਾਲ ਕਰ ਹਮਨੇ ਚਲਾਏ ਹੈ ਮਿਊਜ਼ਿਕ ਡਾਇਰੈਕਟਰ ਤਾਂ ਨਹੀਂ ਲਿਖਾ ਹੈ ਲੇਕਿਨ ਸਾਥ ਸੇ ਪਤਾ ਚਲਤਾ ਹੈ ਕਿ ਸ਼ੰਕਰ ਜੈ ਕਿਸ਼ਨ ਕੇ ਸਾਥ ਪਰ ਹਮ ਇਹ ਗੀਤ ਆਪਕੋ ਸੁਣਾਏ ਹੈ ਚਲੀਏ ਅਗਲਾ ਗੀਤ ਤੋ ਕਿਆ ਖਿਆਲ ਹੈ ਧਮਾਕਾਦਾਰ ਇਹ ਹੈ
2: ਭੋਲਾ ਜਾਏ ਫੂਲੋ ਕਾ ਸ਼ਬਾਬ ਉਸਮੇ ਫਿਰ ਮਿਲਾਈ ਜਾਏ
1: ਕਿਆ
2: ਥੋੜੀ